0: ਆਕੇ ਪੜੇ ਕਰੇ ਵਿਖਿਆਨ
1: ਆਕੇ ਵਰਮੇ ਆਕੇ ਇੰਦ
0: ਆਕੇ ਗੋਪੀਤੇ ਗੋਵਿੰਦ
1: ਆਕੇ ਈਸ਼ਰ ਆਕੇ ਸਿੱਧ
0: ਆਕੇ ਖੇਤੇ ਕੀਤੇ ਬੁੱਧ
1: ਆਕੇ ਤਾਰਮ ਆਕੇ ਦੇਵ
0: ਆਕੇ ਸਰਨਨ ਮੁੰਜਨ ਸੇਵ
1: ਖੇਤੇ ਆਕੇ ਆਕਨ ਪਾਏ
0: ਖੇਤੇ ਖੇ ਉੱਠ ਉੱਠ ਜਾਹੇ
1: ਖੇਤੇ ਕੀਤੇ ਹੋਰ ਕਰੇ
0: ਤਾਂ ਆਕ ਨਾ ਸਕੇ ਖੇ ਖੇ
1: ਜੇਵਤ ਭਾਵੇ ਤਿਰਤ ਹੋਏ
0: ਨਾਨਕ ਜਾਣੇ ਸੱਚ ਸੋਏ
1: ਜੇ ਕੋ ਆਕੇ ਬੋਲ ਵਿਚਾਰ
0: ਚਲੇ ਕੀਆ ਸਿਰ ਗਵਾਰ ਗਵਾਰ
1: ਸੋਦਰ ਕੇ ਹਾ ਸੋਗਰ ਕੇ ਹਾ ਜਿਤ ਸਿਰ ਸਮਾਲੇ
0: ਵਾਜੇ ਨਾਰ ਨੇ ਕਸੰਖ ਖੇਤੇ ਪਾਵਣ ਹਾਰੇ
1: ਖੇਤੇ ਰਾਜ ਪਰਿਸਿਓ ਕਾਯੰ ਖੇਤੇ ਗਵਨ ਹਾਰੇ
0: ਗਾਵੇ ਥੁਨੂ ਪੁਣ ਪੁਣੇ ਵਸੰਤਰ ਗਾਵੇ ਰਾਜ ਧਰਮ ਦੁਆਰੇ
1: ਗਾਵੇ ਛਿਕ ਪਰ ਲਿਖ ਜਾਨ ਲਿਖ ਲਿਖ ਤਨਮ ਵਿਚਾਰੇ
0: ਗਾਵੇ ਈਸ਼ਰ ਬ੍ਰਹਮ ਦੇਵੀ ਸੋਹੰਸ ਦਾਸ ਵਾਰੇ
1: ਗਾਵੇ ਈਦ ਦਸਨ ਬੇਤੇ ਦੇਵਤੀ ਆਦਰ ਨਾਲੇ
0: ਗਾਵੇ ਸਿਰ ਸਮਾਧੀ ਅੰਦਰ ਗਾਵਨ ਸਭ ਵਿਚਾਰੇ
1: ਗਾਵੇ ਜਤੀ ਸਤੀ ਸੰਤੋ ਕੀ ਗਾਵੇ ਵਿਰ ਕਰਾਰੇ
0: ਗਾਵਨ ਪੰਡਿਤ ਪਟਨ ਰਖੀ ਸਰ ਜਗ ਜਗ ਵੇਦਾ ਨਾਲੇ
1: ਗਾਵੇ ਮੋਹਨ ਯਮਨ ਮੋਹਨ ਸੁਰ ਮਚ ਪਿਆਲੇ
0: ਗਾਵਨ ਤਨ ਪਾਏ ਤੇਰੇ ਅਸਟ ਤੀਰਤ ਨਾਲੇ
1: ਗਾਵੇ ਜੋਤ ਮਹਾਵਨ ਸੂਰ ਗਾਵੇ ਕਰ ਵਿਚਾਰੇ
0: ਗਾਵੇ ਖੰਡ ਮੰਡਲ ਵਰਪੰਡ ਖਕਰ ਕੇ ਤਾਰੇ
1: ਸੇ ਤੁਨ ਗਾਵੇ ਜੋਤ ਪਾਵਨ ਰਤੇ ਤੇਰੇ ਵਗਰ ਸਾਲੇ ਹੋਰ ਕੇਤੇ ਗਾਵਨ
0: ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਜ਼ਤਨ ਰੇਵਨ ਨਾਨਕਿਆ ਵਿਚਾਰੇ
1: ਸੋ
0: ਇਸ ਦੈਟ ਰਾਈਟ ਡਿਡ ਆਈ ਮੈਸ ਇਟ ਅਪ
1: ਨੋ ਦੈਟਸ ਗੁੱਡ
0: ਹੋਰ ਕੇਤੇ ਹੋਰ ਖੇਤੇ ਗਾਵਨ
1: ਸਿਮਚਿਤ ਨਾ ਆਵਨ ਨਾਨਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਚ ਸਚ ਨਾਈ
1: ਹੇਵੀ ਹੋਸੀ ਜਾਇ ਰਜਾਸੀ ਰਚਨਾ ਚਿਨ ਰਜਾਇ
0: ਰੰਗੀ ਰੰਗੀ ਪਾਠੀ ਖਰ ਖਰ ਜਿਨਸੀ ਮਾਇਆ ਚਿਨ ਉਪਾਈ
1: ਕਰ ਕਰ ਵੇਕੇ ਕੀ ਤਾਪਨਾ ਜਿਵ ਤਿਸ ਕੀ ਬਰਿਆਈ
0: ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਏ
1: ਸੋਬਦੀ ਸਾਹੁ ਸਹਾਪਤੀ ਸਾਹਿਬ ਨਾਨਕ ਰਹਨ ਰਜਾਇ
0: ਮੁੰਦ ਸੰਤੋਕ ਸਰਮ ਪਾਤ ਜੋਵੀ ਧਿਆਨ ਕੀ ਕਰੇ ਬਬੂਤ
1: ਕਿੰਤਾ ਕਾਲ ਕੁਆਰੀ ਖਾਇਆ ਜੋਦੰਤ ਪਰਤੀਤ
0: ਆਈ ਪੰਤੀ ਸਗਰ ਜਮਾਤੀ ਮਨਜੀਤੇ ਜਗਜੀਤ
1: ਆਦੇਤ ਸੇ ਆਦੇ